0: ਗਿਆ ਸੁਹਾਗੀ ਮੈਨੂੰ ਹੋ ਗਿਆ
1: ਬਾਂਗਾ ਗੋ ਜਾਂ ਲਿਕਾ ਕਾਤੇ ਗੇ ਯੂ ਆਰ ਵਪਨ ਬਾਬੂ ਰੂਹੜਾ ਗੋ ਕੇ ਹੂਯਾ ਹਿੰਤੇ ਯਾ ਕੋਈ ਤੇ ਬਾਤੀ ਹੋ ਕਦਾ
0: ਸੁਹਾਗੀ
1: ਹੈ ਗੋ ਹੈ ਸਾਨ ਨਗਰੀ ਹਰਾ ਬੁਰੂ ਆਕਨਾ ਹੀ ਬਾਬਾ ਚੈਕਰੀ ਕਰਪ ਤੇ ਗੋਰ ਪਕਨਾ ਇਨ ਯੂ ਬਾਬਾ ਤੀਸੋ ਖੇਰਵਾਲ ਸਾਤਰ ਨਾ ਲੈ ਲਕਚਰ ਹਰੀ ਚਲੀ ਨਿਯਮ ਧਰਮ ਹਚਰ ਵਿਵਹਾਰ ਸਾ ਪਾਂਖੀ ਨੂੰ ਕੁਰੂ ਮਕਾ ਦੀਆਂ ਆਰ ਇਹੋ ਬੋਈ ਰਿਕ ਆਕਦਾ ਤੇਹੀ ਨਹੀਂ ਤੇਵਾ ਥਿਓ ਕਿਦਾ
0: ਸੁਹਾਗੀ ਨੂੰ ਤੇ ਚਿੱਕਾ ਥਮ ਲਈਦਾ
1: ਹੈ ਗੋ ਤੇ ਸਰ ਕਥਾ ਕਿ ਲਈਦਾ ਹਿਆ ਸੀਏ ਜਰੀ ਆਰ ਥੋੜੀ ਔਜ ਖਤੀਰ ਹਮਾਰੇ ਸਾਦੇ ਸੋਨਾ ਮੀਰੂ ਹਮਾ ਬੁਕ ਤੋ ਪਾ ਭਿਟ ਨੀ ਤੋ ਹੋ ਵੀ ਬਾਈ ਇਹ ਲਕਦਾ ਹਰ ਬਾਈ ਲੈਵੇ ਲਕਦਾ ਹੁਣਾ ਤੋ ਇਹ ਆ ਕਿ ਕੋਈ
0: ਸੁਹਾਗੀ ਵਕਤੋ ਆਇਮਾ ਪਲਮੋ ਕਨਾ ਹਨਕਿਨ ਹਨਕਿਨ ਯੂ ਆ ਸੋਮਾਈ ਹਨਕਿਨ ਮੋਟਰ ਗਾੜੀ ਦੇ ਨਾ ਕੁਏ ਧੂਆ ਤੇਕਿਨ ਪੁਲਸੂਈ ਦੀ ਕਨਾ ਹਨਕਿਨ
1: ਬੀਟੀ ਜੋਇਆ ਆਮ ਕੇ ਮਿਰੂਆ ਲਗੂ ਗਾੜੀ ਆ ਕਿਨਾ ਆਮ ਬਾਬਾ ਆਯੂ ਆਰ ਹੋਪਨ ਬਾ ਦੋ ਬੀਟੀ ਦੋ ਮੈਂ ਚਲਾਤੀ ਰੂਆ ਲਗੂ ਕਿਨਨੇ
2: ਠੀਕ ਗਿਆ ਆਯੂ ਆਰ ਬਾਬਾ ਜਹਾਂ ਲੇਕਾ ਕਾਤੇ ਗੇ ਬਾਬਾ ਆਯੂ ਆਰ ਹੋਪਨ ਬਾ ਦੁਨ ਰੂਆ ਆਗੂ ਕੈਨ ਗਿਆ बाबा यू ए बाबा यू हपन बा ए हपन बा हापे तिंगन बेन ए बाबा यू ए हपन बा हापे तिंगन बेन
3: सांतारी एकला कार्यक्रम आज पई इतिकरे शेष होला आकाशवाणी मारिपदा आरंभ करुछु सुगम संगीत कार्यक्रम कंडशिल्पी कुमार सानु गायचंती संतोष महापात्रंक रचनारो।